ਤੇ ਸਿੰਗਨੋ ਬੋਲੇਂ ਜੀ ਕੁਨੀ ਮੋਟੋ ਸੇਪਾ ਤੇਵ ਜਨ ਤਨ ਨਿਜ ਸਰਪਾ ਗਾ ਲੋਕਲ ਕ ਲੰਖੁਰ ਲਾ ਚਾ ਚੋਨੇ ਸੇ ਜਨਾ ਕਰਸੰ ਤੇਰ ਕੁਰਖੰ ਗ ਖਲੋ ਆਇੰਗ ਜੇਮੰਗ ਨੇ ਜੇਮੰਗ ਤਨ ਰੋਜਨ ਉਕਾ ਤੇਨੋ ਤਾਬ ਗ ਕੁਨੀ ਜਨਾ ਛਨ ਬ ਕੁਨੀ ਕਬ ਤੇਜੋ ਲੋਕਲ ਲੰਖੁਰ ਦਾ ਤਗਲਾ ਜਨਾ ਲੋ ਸੁਨ ਨਿਨ ਨਾ ਮਨ ਨਿਨ ਯਨਾ ਦਤ ਕ ਕਾਵਲਾ ਨਿਯਮ ਜੋ ਸੇ ਗੋਸਾ ਕੰਗ ਤ ਕੋਨ ਨਾਂ ਦਿੰਗ ਤੰਦ ਨੇ ਜਨਾ ਯੰਗ ਕੁਨੀ ਮੋਟੋ ਸੇਪਾ ਤੇਵ ਜਨ ਸੁਨੇ ਜਨਾ ਯੰਗ ਕੇਲੋ ਚਿਲਾ ਨੇ ਤੰਦ ਰਾ ਤਾਂ ਬਿ ਚਿੰਦੇ ਜਾ ਚਰ ਗ ਸਰ ਤਰ ਦੁਮ ਜਿਗ ਜਮਨਾ ਖਲੋ ਆ ਮੰਗਾ ਜ਼ ਕ ਸੇਮਨ ਜਿ ਛਿਰ ਅਰਮਾ ਦ ਜਿਟੂ ਤਾਵਾ ਜ਼ ਯੋਨੁ ਅੰਡਿਗ ਚਗੀ ਅਦੋਮਰ ਚਗੀ ਚੰਬਾ ਕੋਨੇ ਕਾਪਤੇ ਲੋਗਲੰ ਖੰਡਾ ਤਾਲਾ ਇੰਜਨ ਹਰਤੇ ਨੇ ਲੋਸੋ ਮਨਿਨ ਨੋ ਤੇ ਮਾਇਨ ਬਾਗਿਨ ਲੋਸ ਕੋਨੇ ਕਾਪਤੇ ਕਰਗੇ ਲੋਸ ਸੋਚੀ ਕੋ ਗ ਕਪਾ ਤੇ ਇੰਜਨ ਛਗ ਬੰਗ ਯੋਮ ਤਾ ਦੁਕ ਦੇ ਫਤਾ ਜੂ ਤੇ ਮਨੇ ਯਾਰ ਕਾਸ਼ੀ ਗ ਛਵਾ ਚੇ ਨੇ ਕਾਪਤੇ ਇੰਜਨ ਇੰਜਨ ਤਾ ਖਮਾ ਤਨੇ ਲੋਸ ਮਨਿਨ ਨੋ ਤੇ ਨਾਇੰ ਲੰਕੁਰ ਸੀ ਗ ਨਾਰ ਦਾ ਨੋ ਤਾਪ ਕ ਲੋਸ ਨਾਇੰ ਛਗਲਾ ਕ ਛਾਨਿਲ ਦੇਲੀ ਤਾ ਜੁਨ ਇੰਜਨ ਤਾ ਲੰਕੁਰ ਬਾਰ ਕੀ ਸ਼ੰਗੋ ਨੋ ਨੀਂ ਬਾਰ ਕੋ ਨੋ ਗੰਦ ਮੁਗ ਨੰਗ ਸੰਜੋ ਆਜੀ ਕੋ ਨਾ ਇੰਜਨ ਛਮਾ ਯੋਮ ਕੋ ਗਰ ਡਮਾ ਯੋਮ ਕੋ ਗ ਤੋ ਤਾ ਵਗ ਤ ਮੁਗ ਹੰਡੁ ਗ ਇੰਜਨ ਆਜੀ ਕੀ ਕੋਰਜ ਮੋਟੋ ਨੋ ਤੇਬ ਜੰਡਲਾ ਤੇਮੰਦਾ ਤਾਰੋਂ ਛਰਮ ਕੋ ਨੇ ਕਾਪਤੇ ਲੰਕੁਨ ਦਾ ਸਾ ਥੋਸਾ ਰੰਦਰ ਦੇ ਨੇ ਜੋ ਮਨਿੰ ਨੋ ਜਮਸਨ ਇੰਜਨ ਆ ਸਾ ਥੋਸਾ ਰੰਦਰ ਦੇ ਨੇ ਜਗਨਾ ਡਿਗ ਚਗੀ ਲੋਮਰ ਚਗੀ ਤੁਕ ਜਗ ਜੋ ਗੁਨਿਆਂ ਕਾ ਵਨ ਨੋ ਤਿੰਗ ਤਤ ਨੇ ਯੰ ਮੋਟੋ ਚਪਾ ਤੇਬ ਜਿੰਦੇ ਦ ਥਾਮਚਲਾ ਚਾ ਚੋਨ ਜੇ ਜਨਾ ਲੋਕ ਲੰਕੁਰ ਕੋ ਗੋ ਨੋ ਖਾਲੋ ਆ ਥਾਮ ਚੇ ਕਿੰਜ ਨਾ ਨੇ ਪਰ ਦਹੀ ਗੋ ਨੋ ਗ ਜਿਨ ਕੇ ਕੇ ਚਿੰ ਤਗ ਦਰੇ ਸਾਮ ਗ ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས ཁས